0: ਸਦਗੀ ਅਲਸਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ। ਦੇਖੋ ਯਾਰ, ਅਗਰ ਮੈਂ ਬਹੁਤ ਹੀ ਵੀਅਰਡ ਚੀਜ਼ ਹੈ ਕਿ ਦੁਨੀਆ ਮੇਂ ਸਬਸੇ ਜ਼ਿਆਦਾ ਚੋਰੀ ਹੋਣੇ ਵਾਲੀ ਚੀਜ਼ ਪਤਾ ਕਿਆ ਹੈ, ਖਾਣੇ ਕੀ ਚੀਜ਼ ਕੀ ਅਗਰ ਮੈਂ ਬਾਤ ਕਰੂੰ, ਕੁਛ ਲੋਗੋ ਕੋ ਲਗੇਗਾ ਮੈਂ ਮੀਟ ਕੀ ਬਾਤ ਕਰ ਰਹੀ ਹੂੰ, ਚੋਕਲੇਟ ਕੀ ਬਾਤ ਕਰ ਰਹੀ ਹੂੰ, ਮਤਲਬ ਬੇਬੀ ਫਾਰਮੂਲਾ ਜਾਂ ਫਿਰ ਐਸੀ ਚੀਜ਼ੇ। ਲੇਕਿਨ ਆਪਕੋ ਇਹ ਜਾਣ ਕੇ ਹੈਰਾਨੀ ਹੋਗੀ ਕਿ ਦੁਨੀਆ ਮੇਂ ਸਬਸੇ ਜ਼ਿਆਦਾ ਜੋ ਚੀਜ਼ ਚੋਰੀ ਕੀ ਜਾਤੀ ਹੈ ਵੋ ਹੈ ਚੀਜ਼, ਖਾਣੇ ਕੀ ਬਾਤ ਚੀਜ਼ ਹੈ ਵੋ ਕੀ ਜਾਤੀ ਹੈ, ਚੀਜ਼ ਹੈ ਮਤਲਬ ਵੋ ਚੀਜ਼ ਦੂਸਰਾ ਚੀਜ਼ ਉਸਕੀ ਬਾਤ ਕਰ ਰਹੀ ਹੋ। ਸੋ ਇਸਕੇ ਪੀਛੇ ਕਾ ਰੀਜ਼ਨ ਜੋ ਹੈ ਵੋ ਮੈਂ ਆਪਕੋ ਬਤਾਤੀ ਹੂੰ। ਦੇਖੀਏ, ਲਾਈਕ ਪੋਮਾਜੋਨ ਔਰ ਦੂਸਰੇ ਚੀਜ਼ ਜੋ ਹੈ, ਇਨਕੀ ਵੈਲਿਊ ਜੋ ਹੈ ਵੋ ਹਾਈ ਹੋਤੀ ਹੈ, ਈਜ਼ੀ ਰੀਸੇਲ ਜੋ ਹੈ ਵੋ ਆਪਕੋ ਮਾਰਕੀਟ ਮੇਂ ਮਿਲ ਜਾਤਾ ਹੈ, ਔਰ ਲੈਕ ਆਫ ਟੈਗਸ ਐਗਜੈਕਟਲੀ, ਲਾਈਕ ਦੂਸਰੀ ਐਕਸਪੈਂਸਿਵ ਆਈਟਮਸ ਰਹਿਤੀ ਹੈ ਨਾ, ਸੋ ਉਸਮੇਂ ਜੋ ਹੈ ਵੋ ਟੈਗ ਲਗੇ ਹੋਤੇ ਹੈ, ਤੋ ਇਸਮੇਂ ਨਾ ਰੇਅਰਲੀ ਐਂਟੀ ਥੈਫਟ ਸਿਕਿਉਰਿਟੀ ਟੈਗਸ ਜੋ ਹੈ ਵੋ ਲਗੇ ਹੋਤੇ ਹੈ, ਕਿਉਂਕਿ ਚੀਜ਼ ਬਹੁਤ ਸਾਰੇ ਮਹਿੰਗੇ ਮਹਿੰਗੇ ਵੀ ਹੋਤੇ, ਸਸਤੇ ਵੀ ਹੋਤੇ, ਲੇਕਿਨ ਮਹਿੰਗੇ ਮਹਿੰਗੇ ਚੀਜ਼ ਵੀ ਹੋਤੇ ਹੈ, ਇਨਕੀ ਲੌਂਗ ਸ਼ੈਲਫ ਲਾਈਫ ਰਹਿਤੀ ਹੈ, ਤੋ ਮਤਲਬ ਇਤਨਾ ਹੈ ਕਿ ਇਹ ਖਰਾਬ ਜੋ ਹੈ ਵੋ ਈਜ਼ੀਲੀ ਨਹੀਂ ਹੋਤੇ। ਤੋ ਯੇ ਮੁਝੇ ਜਾਣ ਕੇ ਬਹੁਤ ਜ਼ਿਆਦਾ ਐਸਾ ਮੈਂ ਅਚੰਭਿਤ ਹੋ ਗਈ ਥੀ ਕਿ ਭਾਈ ਦੁਨੀਆ ਮੇਂ ਸਬਸੇ ਜ਼ਿਆਦਾ ਚੁਰਾਈ ਜਾਣੇ ਵਾਲੀ ਚੀਜ਼ ਹੈ ਚੀਜ਼, ਜੀ ਹਾਂ ਵੋ ਵਾਲੀ ਚੀਜ਼ ਨਹੀਂ, ਵੋ ਵਾਲਾ ਚੀਜ਼ ਜੋ ਹਮ ਖਾਤੇ ਹੈ। ਵੈਲ, 6:35 ਹੋ ਚੁੱਕੇ ਹੈ ਔਰ ਮੇਰਾ ਫਿਊਲ ਜੋ ਹੈ ਵੋ ਆਪ ਲੋਗੋ।
1: ਹਾਈ ਸਿਮਰਨ ਦੀ, ਮਾਈ ਨੇਮ ਇਜ਼ ਲਾਵਿਆ, ਆਈ ਲਵ ਯੂ ਸੋ ਮਚ, ਹਾਊ ਆਰ ਯੂ?
0: ਆਈ ਐਮ ਗੁੱਡ ਲਾਵਿਆ, ਆਈ ਲਵ ਯੂ ਟੂ। ਮੁਝੇ ਨਾ ਲਾਵਿਆ ਨੇ ਆਦਤ ਡਾਲ ਦੀ ਹੈ, ਹਰ ਰੋਜ਼ ਮੈਸੇਜ ਭੇਜਦੀ ਹੈ, ਔਰ ਹਰ ਰੋਜ਼ ਅਗਰ ਇਨਕੇ ਪੇਰੈਂਟਸ ਸੁਣ ਰਹੇ ਹੈ ਤੋ ਰੋਜ਼ ਭਿਜਵਾ ਦਿਆ ਕਰੋ ਯਾਰ, ਮੁਝੇ ਅੱਛਾ ਲੱਗਦਾ ਹੈ।

ਕਵਿਤਾ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਸਿਮਰਨ ਕੌਰ, ਤੁਹਾਡੇ ਨਾਲ ਦੇਖ ਤੁਝੇ ਮਿਰਚੀ ਲੱਗੀ ਤੋ ਮੈਂ ਕਿਆ ਕਰੂੰ ਭਾਈ, ਪਾਣੀ ਦੇਣਾ ਹੋਤਾ ਹੈ, ਗਾਣਾ ਨਹੀਂ ਗਾਣਾ ਹੋਤਾ, ਸਾਹਮਣੇ ਵਾਲੇ ਕੇ ਆਗੇ, ਠੀਕ ਹੈ। ਔਰ ਅਭੀ ਟਾਈਮ ਹੋ ਚੁਕਾ ਹੈ ਕਿ ਮੈਂ ਆਪਕੋ ਕੁਛ ਥੋੜਾ ਸਾ ਬਤਾ ਦੂੰ। ਸੋ ਕਿਆ ਹੋਤਾ ਹੈ ਕਿ ਜਬ ਆਪ ਕਿਸੀ ਏਜੰਸੀ ਸੇ ਟੈਚ ਨਹੀਂ ਮਤਲਬ ਚੈਟ ਕਰ ਰਹੇ, आजकल तो मुझे लगता है कि सांसिंग मानतुलन हो चुका है, मतलब मानसिक संतुलन। ओके फाइन। सो अगर मान लीजिए आप किसी जेंजी से चैट कर रहे हैं और उसने आईडीसी लिख दिया, तो आईडीसी का मतलब जो है वो है आई डोंट केयर। ये शॉर्ट फॉर्म है जो कि यूज की जाती है। 6:51 स्टूडियो की घड़ी पे हो चुके हैं। आने वाले गानों में से कौन कौन से गाने हैं?